0: ਏਗੀ ਤੁਸੀਂ ਜਗਤ ਸਿੰਘ ਜੱਗਾ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪੇਸ਼ ਹੈ ਵਾਰਤਾ ਸੋਸ਼ਲ ਮੀਡੀਆ ਅਤੇ ਸਮਾਜ ਤੇ ਵਾਰਤਾਕਾਰ ਨੇ ਅਜੇ ਪਾਟਿਆ।
1: ਤਕਨੀਕ ਆਪਣੇ ਆਪ 'ਚ ਨਾ ਤਾਂ ਚੰਗੀ ਹੁੰਦੀ ਹੈ ਤੇ ਨਾ ਹੀ ਮਾੜੀ। ਇਸ ਦਾ ਅਸਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਨੂੰ ਕਿਸ ਸੋਚ, ਕਿਸ ਮਕਸਦ ਅਤੇ ਕਿਸ ਜ਼ਿੰਮੇਦਾਰੀ ਨਾਲ ਇਸਤੇਮਾਲ ਕਰਦੇ ਹਾਂ। ਮਹਾਤਮਾ ਗਾਂਧੀ ਜੀ ਨੇ ਬਹੁਤ ਸੁੰਦਰ ਗੱਲ ਕਹੀ ਸੀ, ਤੁਸੀਂ ਖੁਦ ਉਹ ਬਦਲਾਅ ਬਣੋ ਜੋ ਤੁਸੀਂ ਦੁਨੀਆ ਵਿੱਚ ਦੇਖਣਾ ਚਾਹੁੰਦੇ ਹੋ। ਮਾਨਵ ਸਭਿਅਤਾ ਦੇ ਇਤਿਹਾਸ 'ਚ ਕਈ ਐਸੇ ਅਵਿਸ਼ਕਾਰ ਹੋਏ ਹਨ ਜਿਨ੍ਹਾਂ ਨੇ ਸਮਾਜ ਦੀ ਦਿਸ਼ਾ ਅਤੇ ਦਸ਼ਾ ਦੋਨਾਂ ਨੂੰ ਬਦਲ ਕੇ ਰੱਖ ਦਿੱਤਾ। ਪਹੀਏ ਦਾ ਅਵਿਸ਼ਕਾਰ, ਛਪਾਈ ਕਲਾ, ਬਿਜਲੀ, ਟੈਲੀਫੋਨ ਅਤੇ ਇੰਟਰਨੈੱਟ ਇਸ ਦੇ ਵੱਡੇ ਉਦਾਹਰਣ ਹਨ। 21ਵੀਂ ਸਦੀ ਵਿੱਚ ਜੇ ਕਿਸੇ ਮਾਧਿਅਮ ਨੇ ਸਭ ਤੋਂ ਵੱਡਾ ਸਮਾਜਿਕ, ਆਰਥਿਕ ਅਤੇ ਸੰਸਕ੍ਰਿਤਿਕ ਬਦਲਾਵ ਲਿਆਂਦਾ ਹੈ ਤਾਂ ਉਹ ਸੋਸ਼ਲ ਮੀਡੀਆ ਹੈ। ਅੱਜ ਅਸੀਂ ਐਸੇ ਡਿਜੀਟਲ ਦੌਰ ਵਿੱਚ ਜੀ ਰਹੇ ਹਾਂ ਜਿੱਥੇ ਜਾਣਕਾਰੀ ਕੁਛ ਹੀ ਸੈਕਿੰਡਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਜਾਂਦੀ ਹੈ। ਇੱਕ ਛੋਟਾ ਜਿਹਾ ਸੰਦੇਸ਼, ਇੱਕ ਤਸਵੀਰ ਜਾਂ ਕੁਛ ਸੈਕਿੰਡਾਂ ਦਾ ਵੀਡੀਓ ਲੱਖਾਂ ਲੋਕਾਂ ਤੱਕ ਬਹੁਤ ਜਲਦੀ ਪਹੁੰਚ ਜਾਂਦਾ ਹੈ। ਇਹ ਤਾਕਤ ਜਿੱਥੇ ਸਮਾਜ ਨੂੰ ਜੋੜਨ, ਜਾਗਰੂਕਤਾ ਫੈਲਾਉਣ ਅਤੇ ਬਦਲਾਵ ਲਿਆਉਣ ਦਾ ਮੌਕਾ ਦਿੰਦੀ ਹੈ, ਉੱਥੇ ਝੂਠੀ ਖਬਰਾਂ, ਨਫ਼ਰਤ ਅਫਵਾਹਾਂ ਅਤੇ ਸਮਾਜਿਕ ਤਣਾਅ ਦਾ ਕਾਰਨ ਵੀ ਬਣ ਸਕਦੀ ਹੈ। ਸੋਸ਼ਲ ਮੀਡੀਆ ਸਿਰਫ ਇੱਕ ਤਕਨੀਕੀ ਪਲੇਟਫਾਰਮ ਨਹੀਂ, ਬਲਕਿ ਅੱਜ ਦੇ ਸਮੇਂ ਦੀ ਐਸੀ ਸਮਾਜਿਕ ਤਾਕਤ ਬਣ ਚੁੱਕਿਆ ਹੈ ਜੋ ਸਾਡੀ ਸੋਚ, ਵਿਵਹਾਰ, ਸੰਸਕ੍ਰਿਤੀ, ਰਾਜਨੀਤੀ, ਅਰਥਵਿਵਸਥਾ ਅਤੇ ਪਰਿਵਾਰਿਕ ਜੀਵਨ ਨੂੰ ਗਹਿਰਾਈ ਨਾਲ ਪ੍ਰਭਾਵਿਤ ਕਰ ਰਹੀ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਦੇਸ਼ਾਂ ਵਿੱਚ ਸ਼ਾਮਿਲ ਹੈ। ਸਸਤੇ ਇੰਟਰਨੈੱਟ, ਸਮਾਰਟਫੋਨ ਦੀ ਆਸਾਨ ਉਪਲਬਧਤਾ ਅਤੇ ਡਿਜੀਟਲ ਇੰਡੀਆ ਵਰਗੀਆਂ ਪਹਿਲਕਦਮੀਆਂ ਨੇ ਕਰੋੜਾਂ ਲੋਕਾਂ ਨੂੰ ਔਨਲਾਈਨ ਦੁਨੀਆ ਦੇ ਨਾਲ ਜੋੜ ਦਿੱਤਾ ਹੈ। ਪਿੰਡਾਂ ਤੱਕ ਇੰਟਰਨੈੱਟ ਪਹੁੰਚਣ ਨਾਲ ਗਿਆਨ, ਜਾਣਕਾਰੀ ਅਤੇ ਅਵਸਰ ਹਰ ਵਿਅਕਤੀ ਤੱਕ ਪਹੁੰਚ ਰਹੇ ਹਨ। ਅੱਜ ਵਿਦਿਆਰਥੀ ਪੜ੍ਹਾਈ ਵਾਸਤੇ, ਡਾਕਟਰ ਸਵਾਸਥਯ ਜਾਗਰੂਕਤਾ ਫੈਲਾਉਣ ਵਾਸਤੇ, ਵਪਾਰੀ ਕਾਰੋਬਾਰ ਵਾਸਤੇ, ਕਲਾਕਾਰ ਆਪਣੀ ਪ੍ਰਤਿਭਾ ਦਿਖਾਉਣ ਵਾਸਤੇ, ਸਮਾਜ ਸੇਵੀ ਲੋਕ ਭਲਾਈ ਦੇ ਕੰਮਾਂ ਵਾਸਤੇ ਅਤੇ ਸਰਕਾਰ ਨਾਗਰਿਕਾਂ ਤੱਕ ਆਪਣੀ ਯੋਜਨਾਵਾਂ ਪਹੁੰਚਾਉਣ ਵਾਸਤੇ ਸਭ ਸੋਸ਼ਲ ਮੀਡੀਆ ਦਾ ਸਫਲ ਉਪਯੋਗ ਕਰ ਰਹੇ ਹਨ। ਇਸ ਤਰ੍ਹਾਂ ਸੋਸ਼ਲ ਮੀਡੀਆ ਸਿਰਫ ਸੰਚਾਰ ਦਾ ਸਾਧਨ ਨਹੀਂ ਰਿਹਾ, ਬਲਕਿ ਆਧੁਨਿਕ ਸਮਾਜ ਦੀ ਨਵੀਂ ਕਾਰਿਆਸ਼ੈਲੀ ਵੀ ਬਣ ਗਿਆ ਹੈ। ਜੇ ਸਕਾਰਾਤਮਕ ਨਜ਼ਰੀਏ ਨਾਲ ਦੇਖੀਏ ਤਾਂ ਸੋਸ਼ਲ ਮੀਡੀਆ ਨੇ ਸਮਾਜ ਸੇਵਾ ਨੂੰ ਨਵੀਂ ਤਾਕਤ ਦਿੱਤੀ ਹੈ। ਗਰੀਬਾਂ ਦੀ ਮਦਦ, ਰਕਤਦਾਨ, ਪ੍ਰਾਕਿਰਤਿਕ ਆਪਦਾ ਰਾਹਤ, ਪਰਿਆਵਰਣ ਸੰਰਕਸ਼ਣ, ਮਹਿਲਾ ਸੁਰੱਖਿਆ, ਸਿੱਖਿਆ, ਸਵੱਛਤਾ ਅਤੇ ਸਵਾਸਥਯ ਜਾਗਰੂਕਤਾ ਵਰਗੇ ਅਭਿਆਨ ਸੋਸ਼ਲ ਮੀਡੀਆ ਦੀ ਬਦੌਲਤ ਲੱਖਾਂ ਲੋਕਾਂ ਤੱਕ ਪਹੁੰਚੇ ਹਨ। ਕੋਵਿਡ-19 ਮਹਾਂਮਾਰੀ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਜਦੋਂ ਪੂਰਾ ਦੇਸ਼ ਮੁਸ਼ਕਿਲ ਦੌਰ ਵਿੱਚ ਸੀ, ਉਦੋਂ ਸੋਸ਼ਲ ਮੀਡੀਆ ਰਾਹੀਂ ਆਕਸੀਜਨ, ਦਵਾਈਆਂ, ਹਸਪਤਾਲਾਂ, ਭੋਜਨ ਅਤੇ ਸਵੈਮ ਸੇਵਕਾਂ ਦੀ ਜਾਣਕਾਰੀ ਬਹੁਤ ਤੇਜ਼ੀ ਨਾਲ ਲੋਕਾਂ ਤੱਕ ਪਹੁੰਚੀ। ਅਨੇਕ ਪਰਿਵਾਰਾਂ ਨੂੰ ਸਮੇਂ 'ਤੇ ਮਦਦ ਮਿਲੀ ਅਤੇ ਕਈ ਜ਼ਿੰਦਗੀਆਂ ਬਚਾਈਆਂ ਜਾ ਸਕੀਆਂ। ਪਹਿਲਾਂ ਗਿਆਨ ਸਿਰਫ ਕਿਤਾਬਾਂ ਅਤੇ ਪੁਸਤਕਾਲਿਆਂ ਤੱਕ ਸੀਮਿਤ ਹੁੰਦਾ ਸੀ, ਪਰ ਅੱਜ ਦੁਨੀਆ ਦੇ ਨਾਮੀ ਵਿਸ਼ਵ ਵਿਦਿਆਲਿਆਂ ਦੇ ਲੈਕਚਰਰ, ਰਿਸਰਚ ਟ੍ਰੇਨਿੰਗ ਪ੍ਰੋਗਰਾਮ ਉਪਲਬਧ ਹਨ। ਸੋਸ਼ਲ ਮੀਡੀਆ ਨੇ ਸਿੱਖਿਆ ਨੂੰ ਹੋਰ ਲੋਕਤਾਂਤਰਿਕ ਬਣਾ ਦਿੱਤਾ ਹੈ। ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀ ਵੀ ਅੱਛੀ ਗੁਣਵੱਤਾ ਵਾਲੀ ਪੜ੍ਹਾਈ ਦੀ ਸਮੱਗਰੀ ਹਾਸਿਲ ਕਰ ਸਕਦੇ ਹਨ। ਆਨਲਾਈਨ ਸਟੱਡੀ ਗਰੁੱਪ, ਵੈਬੀਨਾਰ ਅਤੇ ਡਿਜੀਟਲ ਲਾਇਬ੍ਰੇਰੀ ਨੇ ਸਿੱਖਿਆ ਨੂੰ ਦਿਸ਼ਾ ਦੇ ਰਹੇ ਹਨ। ਜੇ ਵਿਦਿਆਰਥੀ ਸੋਸ਼ਲ ਮੀਡੀਆ ਦਾ ਸਹੀ ਮਕਸਦ ਨਾਲ ਇਸਤੇਮਾਲ ਕਰਨ ਤਾਂ ਇਹ ਉਹਨਾਂ ਦੇ ਵਿਅਕਤਿਤਵ ਵਿਕਾਸ ਅਤੇ ਭਵਿੱਖ ਨਿਰਮਾਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਬਣ ਸਕਦਾ ਹੈ। ਅੱਜ ਹਜ਼ਾਰਾਂ ਨੌਜਵਾਨ ਸੋਸ਼ਲ ਮੀਡੀਆ ਦੀ ਮਦਦ ਨਾਲ ਆਤਮ ਨਿਰਭਰ ਬਣ ਰਹੇ ਹਨ। ਡਿਜੀਟਲ ਮਾਰਕੀਟਿੰਗ, ਕੰਟੈਂਟ ਕ੍ਰੀਏਸ਼ਨ, ਔਨਲਾਈਨ ਟੀਚਿੰਗ, ਫ੍ਰੀਲਾਂਸਿੰਗ, ਬਲੌਗਿੰਗ, ਵੀਡੀਓ ਕ੍ਰੀਏਸ਼ਨ ਅਤੇ ਈ ਕਾਮਰਸ ਨੇ ਰੋਜ਼ਗਾਰ ਦੇ ਅਨੇਕ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ। ਘਰ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਆਪਣੇ ਹੱਥਾਂ ਨਾਲ ਬਣੇ ਉਤਪਾਦ सोशल मीडिया राही देश विशेष तक बेच रही हैं। छोटे व्यापारी बिना वड्डे निवेश दे लखा ग्राहकों तक अपनी पहुँच बना रहे हैं। इस तरह सोशल मीडिया ने डिजिटल इकोनमी नू नवी रफ्तार अते नवा स्वरूप दिता है। जे सही सोच मेहनत अते ईमानदारी नाल सोशल मीडिया दा इस्तेमाल किता जावे ता ऐ सिर्फ मनोरंजन दा साधन नहीं बल्कि रोजगार आत्मनिर्भरता अते आर्थिक तरक्की दा मजबूत माध्यम बन सकता है। सोशल मीडिया ने लोकतंत्र नू होर भी भागीदारी वाला बना दिता है। अज आम नागरिक अपनी समस्या सुझाव अते शिकायत सीधे प्रशासन तक पहुँचा सकता है। कई सरकारी विभाग भी सोशल मीडिया राही लोकां दी शिकायतां दा जल्दी हल कर रहे हैं जिस नाल प्रशासन विच पारदर्शिता अते जवाबदेही वध रही है। पर लोकतंत्र दी ऐ ताकत उदों चुनौती बन जाती है जदों झूठियां खबरां भ्रामक प्रचार अफवाहां अते नफरत फैलाण वाली पोस्टां समाज विच भ्रम तनाव अते आपसी वैर पैदा कर दिंदियां हन। इस करके डिजिटल आज़ादी दे नाल नाल डिजिटल जिम्मेवारी भी उन्नी ही जरूरी है। हर नागरिक दा फर्ज बनता है कि कोई भी जानकारी शेयर करन तो पहला उस दी सच्चाई दी जांच जरूर करे ताकि सोशल मीडिया समाज नू जोड़न दा माध्यम बने तोड़न दा नहीं। सोशल मीडिया दा सब तो वड्डा दुष्प्रभाव है जानकारी दा बेकाबू प्रभाव। अज सच्चाई नालों झूठ ज़्यादा तेजी नाल फैलता है। बिना जांच पड़ताल तो शेयर किए गए संदेश कई बार सामाजिक तनाव धार्मिक विवाद अते हिंसा दा कारण बन जाते हैं। फेक न्यूज़ सिर्फ गलत जानकारी नहीं होंदी बल्कि कई बार समाज दी शांति आपसी भाईचारे अते लोकतंत्र वास्ते गंभीर खतरा बन जाती है। इस करके हर जिम्मेदार नागरिक दा फर्ज बनता है कि कोई भी खबर या संदेश शेयर करन तो पहला उस दी फैक्ट चेकिंग जरूर करे। अज मनोविज्ञानिक भी मनते हैं कि सोशल मीडिया दा जरूरत तो ज़्यादा इस्तेमाल मानसिक सेहत नू प्रभावित कर सकता है। लगातार होर लोकां दी सफलता सुंदरता दौलत अते लाइफस्टाइल वेख के कई नौजवान अपने आप नू कमतर समझन लग पैंदे हन। हौली हौली लाइक्स अते फॉलोअर्स दी गिनती आत्म सम्मान दा पैमाना बन जांदी है। इस दा नतीजा ऐ निकलदा है कि तनाव चिंता अवसाद अते आत्मविश्वास दी कमी वर्गिया समस्यावां वध रहियां हन। ऑनलाइन हजारा दोस्त होण दे बावजूद असल जिंदगी विच इंसान भावनात्मक तौर ते इकला महसूस करन लग पैंदा है। आज परिवार दे सारे सदस्य कट्ठे बैठदे जरूर हन पर आपसी बातचीत घटदी जा रही है। खाने दी मेज ते वी मोबाइल साडा सब तो वड्डा साथी बन गया है। बच्चियां दा बचपन मोबाइल स्क्रीन तक सीमित होंदा जा रहा है। खेल मैदान खाली हो रहे हन ते डिजिटल दुनिया होर ज़्यादा आकर्षक लगदी जा रही है। जे ए रुझान इसी तरह जारी रहा तां भविख विच रिश्तियां दी गर्मजोशी अपनापन अते भावनात्मक गहराई कमजोर हो सकती है। जिन्नी तेजी नाल सोशल मीडिया वध रहा है उन्नी ही तेजी नाल साइबर क्राइम भी वध रहे हैं। ऑनलाइन धोखाधड़ी बैंकिंग फ्रॉड फर्जी प्रोफाइल साइबर बुलिंग पहचान दी चोरी ब्लैकमेलिंग अते डेटा चोरी

0: ਵਰਗੀਆਂ ਘਟਨਾਵਾਂ ਅੱਜ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਹਨ। ਇਸ ਕਰਕੇ ਡਿਜੀਟਲ ਨਾਗਰਿਕ ਹੋਣ ਦੇ ਨਾਲ ਨਾਲ ਡਿਜੀਟਲ ਸੁਰੱਖਿਆ ਦਾ ਗਿਆਨ ਵੀ ਹਰ ਵਿਅਕਤੀ ਵਾਸਤੇ ਜ਼ਰੂਰੀ ਹੋ ਗਿਆ ਹੈ। ਭਾਰਤ ਦੁਨੀਆ ਦਾ ਸਭ ਤੋਂ ਜਵਾਨ ਦੇਸ਼ ਹੈ। ਜੇ ਸਾਡੇ ਨੌਜਵਾਨ ਸੋਸ਼ਲ ਮੀਡੀਆ ਦਾ ਇਸਤੇਮਾਲ ਗਿਆਨ, ਸਿੱਖਿਆ, ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਾਸਤੇ ਕਰਨ ਤਾਂ ਭਾਰਤ ਡਿਜੀਟਲ ਲੀਡਰਸ਼ਿਪ ਦੀ ਨਵੀਆਂ ਬੁਲੰਦੀਆਂ ਹਾਸਿਲ ਕਰ ਸਕਦਾ ਹੈ। ਯੁਵਾਵਾਂ ਨੂੰ ਸਿਰਫ ਸੋਸ਼ਲ ਮੀਡੀਆ 'ਤੇ ਉਪਭੋਗਤਾ ਨਹੀਂ ਬਲਕਿ ਸਮਾਜ ਵਿੱਚ ਸਕਾਰਾਤਮਕ ਬਦਲਾਵ ਲਿਆਉਣ ਵਾਲੇ ਪਰਿਵਰਤਨ ਦੇ ਵਾਹਕ ਬਣਨਾ ਹੋਵੇਗਾ। ਅਸਲ ਸਮੱਸਿਆ ਸੋਸ਼ਲ ਮੀਡੀਆ ਨਹੀਂ ਬਲਕਿ ਇਸ ਦਾ ਅਸੰਤੁਲਿਤ ਅਤੇ ਗੈਰ ਜ਼ਿੰਮੇਦਾਰਾਨਾ ਇਸਤੇਮਾਲ ਹੈ। ਇਸ ਲਈ ਇੱਕ ਡਿਜੀਟਲ ਸਾਖਰਤਾ ਨੂੰ ਸਿੱਖਿਆ ਦਾ ਜ਼ਰੂਰੀ ਹਿੱਸਾ ਬਣਾਵਾ ਜਾਵੇ। ਦੋ, ਹਰ ਨਾਗਰਿਕ ਫੈਕਟ ਚੈਕਿੰਗ ਦੀ ਆਦਤ ਅਪਣਾਵੇ। ਤੀਜਾ, ਬੱਚਿਆਂ ਵਾਸਤੇ ਸੰਤੁਲਿਤ ਸਕਰੀਨ ਟਾਈਮ ਸੁਨਿਸ਼ਚਿਤ ਕੀਤਾ ਜਾਵੇ। ਚੌਥਾ, ਪਰਿਵਾਰ ਰੋਜ਼ ਥੋੜ੍ਹਾ ਸਮੇਂ ਮੋਬਾਈਲ ਤੋਂ ਬਿਨਾਂ ਇੱਕ ਦੂਜੇ ਦੇ ਨਾਲ ਬਿਤਾਵੇ। ਪੰਜਵਾਂ, ਸਕਾਰਾਤਮਕ ਪ੍ਰੇਰਣਾਦਾਇਕ ਅਤੇ ਸਮਾਜ ਹਿੱਤ ਵਾਲੇ ਵਿਸ਼ਿਆਂ ਨੂੰ ਜ਼ਿਆਦਾ ਪ੍ਰੋਤਸਾਹਨ ਦਿੱਤਾ ਜਾਵੇ। ਛੇ, ਸਮਾਜ, ਸਰਕਾਰ, ਸਕੂਲ, ਕਾਲਜ ਅਤੇ ਪਰਿਵਾਰ ਮਿਲ ਕੇ ਜ਼ਿੰਮੇਦਾਰ ਡਿਜੀਟਲ ਕਲਚਰ ਵਿਕਸਿਤ ਕਰਨ। ਹਰ ਯੁੱਗ ਆਪਣੀ ਚੁਣੌਤੀਆਂ ਲੈ ਕੇ ਆਉਂਦਾ ਹੈ। ਸਾਡਾ ਯੁੱਗ ਡਿਜੀਟਲ ਯੁੱਗ ਹੈ ਅਤੇ ਸੋਸ਼ਲ ਮੀਡੀਆ ਇਸ ਦੀ ਸਭ ਤੋਂ ਪ੍ਰਭਾਵਸ਼ਾਲੀ ਪਹਿਚਾਣ ਬਣ ਚੁੱਕਿਆ ਹੈ। ਇਹ ਇਨਸਾਨੀਅਤ ਨੂੰ ਜੋੜ ਵੀ ਸਕਦਾ ਹੈ ਅਤੇ ਤੋੜ ਵੀ ਸਕਦਾ ਹੈ, ਪ੍ਰੇਰਿਤ ਵੀ ਕਰ ਸਕਦਾ ਹੈ ਅਤੇ ਭ੍ਰਮਿਤ ਵੀ, ਗਿਆਨ ਦਾ ਦੀਪਕ ਵੀ ਬਣ ਸਕਦਾ ਹੈ ਅਤੇ ਅਗਿਆਨ ਦਾ ਅੰਧੇਰਾ ਵੀ। ਫੈਸਲਾ ਸਾਡੇ ਆਪਣੇ ਹੱਥਾਂ ਵਿੱਚ ਹੈ। ਜੇ ਅਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਸੱਚਾਈ, ਸੰਵੇਦਨਸ਼ੀਲਤਾ, ਨੈਤਿਕਤਾ, ਸਮਾਜਿਕ ਜ਼ਿੰਮੇਦਾਰੀ ਅਤੇ ਮਾਨਵ ਸੇਵਾ ਵਾਸਤੇ ਕਰੀਏ ਤਾਂ ਇਹ ਸਿਰਫ ਸੰਚਾਰ ਦਾ ਸਾਧਨ ਨਹੀਂ ਰਹੇਗਾ ਬਲਕਿ ਸਮਾਜਿਕ ਬਦਲਾਵ ਦੀ ਐਸੀ ਕ੍ਰਾਂਤੀ ਬਣੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਹੋਰ ਜਾਗਰੂਕ, ਮਾਨਵੀ ਅਤੇ ਬਿਹਤਰ ਸਮਾਜ ਦੀ ਨੀਂਵ ਰੱਖੇਗਾ। ਡਿਜੀਟਲ ਯੁੱਗ ਵਿੱਚ ਇਹ ਵਿਚਾਰ ਹੋਰ ਵੀ ਜ਼ਿਆਦਾ ਪ੍ਰਸੰਗਿਕ ਹੋ ਜਾਂਦਾ ਹੈ। ਜੇ ਅਸੀਂ ਖੁਦ ਜ਼ਿੰਮੇਦਾਰ ਡਿਜੀਟਲ ਸਿਟੀਜ਼ਨ ਬਣੀਏ ਤਾਂ ਸੋਸ਼ਲ ਮੀਡੀਆ ਵਾਸਤਵ ਵਿੱਚ ਸਮਾਜ ਦੇ ਉਤਥਾਨ ਅਤੇ ਰਾਸ਼ਟਰ ਨਿਰਮਾਣ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਸਾਬਿਤ ਹੋ ਸਕਦਾ ਹੈ। ਸੋਸ਼ਲ ਮੀਡੀਆ ਸਾਡੇ ਹੱਥਾਂ ਦਾ ਇੱਕ ਸਾਧਨ ਹੈ। ਇਸ ਨੂੰ ਆਪਣੇ ਮਨ, ਸੋਚ ਅਤੇ ਸਮਾਜ ਦਾ ਮਾਲਿਕ ਕਦੇ ਵੀ ਨਾ ਬਣਨ ਦਿਓ।
1: ਹੁਣ ਤੁਸੀਂ ਸੁਣ ਰਹੇ ਸੀ ਅਜੇ ਭਾਟੀਆ ਦੀ ਵਾਰਤਾ, ਸੋਸ਼ਲ ਮੀਡੀਆ ਅਤੇ ਸਮਾਜ। ਹੁਣ ਸੁਣਦੇ ਹਾਂ ਲੋਕ ਗੀਤ ਜੁਗਨੀ ਤੇ ਆਵਾਜ਼ ਏ ਸਾਡੇ ਅਸ਼ਤ ਕਲਾਕਾਰ ਜਗਤ ਸਿੰਘ ਜੱਗਾ ਦੀ।

ਕਿ ਜੁਗਨੀ ਹੋ ਗਈ ਮੂਆ ਜੁਗਨੀ ਦੇ ਧਾਗੇ ਬੱਗੇ ਉਹ ਜੁਗਨੀ ਹੋ ਗਏ ਮੂਆ ਜੁਗਨੀ ਹੋ ਗਏ ਮੂਆ ਖੱਬੇ ਤੇ ਜਿੰਨੂੰ ਸੱਚ ਇਸ਼ਕ ਦੀ।

ਯਾਤਰਾ ਸਮੇਤ ਵਿਰੋਧੀ ਧਿਰ ਦੇ ਨੁਮਾਇੰਦੇ ਮੀਟਿੰਗ ਵਿਚ ਸ਼ਾਮਲ ਹੋਏ। ਆਉਣ ਵਾਲੇ ਮਾਨਸੂਨ ਸਮਾਗਮ ਦੌਰਾਨ ਕਈ ਮਹੱਤਵਪੂਰਨ ਬਿੱਲਾਂ ਤੇ ਚਰਚਾ ਤੇ ਪਾਸ ਹੋਣ ਦੀ ਸੰਭਾਵਨਾ ਹੈ। ਇਸ ਮੀਟਿੰਗ ਰਾਹੀਂ ਸਰਕਾਰ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਹਿਯੋਗ ਮੰਗ ਰਹੀ ਹੈ। ਸੰਸਦ ਦਾ ਮਾਨਸੂਨ ਸਮਾਗਮ ਕੱਲ੍ਹ ਤੋਂ ਸ਼ੁਰੂ ਹੋਏਗਾ ਤੇ ਅਗਲੇ ਮਹੀਨੇ ਦੀ 13 ਤਰੀਕ ਤੱਕ ਜਾਰੀ ਰਹੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮਾਲਦੋਵਾ, ਉੱਤਰੀ ਮੈਸੇਡੋਨੀਆ ਤੇ ਰੋਮਾਨੀਆ ਦੇ ਦੌਰੇ ਤੇ ਰਵਾਨਾ ਹੋ ਗਏ ਨੇ। ਦੌਰੇ ਦੇ ਪਹਿਲੇ ਪੜਾਅ ਤੇ ਸ੍ਰੀਮਤੀ ਮੁਰਮੂ ਮਾਲਦੋਵਾ ਪਹੁੰਚਣਗੇ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਮਾਲਦੋਵਾ ਦਾ ਪਹਿਲਾ ਦੌਰਾ ਹੋਏਗਾ। ਦੌਰੇ ਦੌਰਾਨ ਉਹ ਮਾਲਦੋਵਾ ਦੇ ਰਾਸ਼ਟਰਪਤੀ ਮਾਇਆ ਸੈਂਡੂ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਉਹ ਮਾਲਦੋਵਾ ਦੀ ਸੰਸਦ ਦੇ ਸਪੀਕਰ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਰਾਸ਼ਟਰਪਤੀ ਮਾਲਦੋਵਾ ਭਾਰਤ ਸੰਸਦੀ ਦੋਸਤੀ ਸਮੂਹ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਉਹ ਭਾਰਤ ਮਾਲਦੋਵਾ ਵਪਾਰ ਫੋਰਮ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਦੌਰੇ ਦੇ ਦੂਜੇ ਪੜਾਅ ਤੇ ਰਾਸ਼ਟਰਪਤੀ ਮੁਰਮੂ 21 ਤੋਂ 22 ਜੁਲਾਈ ਤੱਕ ਉੱਤਰੀ ਮੈਸੇਡੋਨੀਆ ਚ ਹੋਣਗੇ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਉੱਤਰੀ ਮੈਸੇਡੋਨੀਆ ਦਾ ਵੀ ਪਹਿਲਾ ਦੌਰਾ ਹੋਏਗਾ। ਦੌਰੇ ਦੌਰਾਨ ਉਹ ਮੈਸੇਡੋਨੀਆ ਦੇ ਰਾਸ਼ਟਰਪਤੀ ਸਿਲਿਆਨੋਵਸਕਾ ਦਾਵਕੋਵਾ ਨਾਲ ਦੁਵੱਲੀ ਗੱਲਬਾਤ ਕਰਨਗੇ। ਉਹ ਪ੍ਰਧਾਨ ਮੰਤਰੀ ਤੇ ਸੰਸਦ ਦੇ ਮੁਖੀ ਨਾਲ ਵੀ ਮੁਲਾਕਾਤ ਕਰਨਗੇ। ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿਚ ਰਾਸ਼ਟਰਪਤੀ ਮੁਰਮੂ 23 ਤੋਂ 25 ਜੁਲਾਈ ਤੱਕ ਰੋਮਾਨੀਆ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਰੋਮਾਨੀਆ ਦੇ ਰਾਸ਼ਟਰਪਤੀ, ਅੰਤਰਿਮ ਪ੍ਰਧਾਨ ਮੰਤਰੀ, ਸੈਨੇਟ ਦੇ ਪ੍ਰਧਾਨ ਤੇ ਰੋਮਾਨੀਆ ਭਾਰਤ ਸੰਸਦੀ ਦੋਸਤੀ ਸਮੂਹ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਉਹ ਭਾਰਤ ਰੋਮਾਨੀਆ ਵਪਾਰ ਫੋਰਮ ਨੂੰ ਵੀ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਸਵੇਰੇ ਨਵੀਂ ਦਿੱਲੀ ਵਿਚ ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਦੇ ਰੈਵੋਲਿਊਸ਼ਨਰੀ ਕੌਂਸਲ ਦੇ ਚੇਅਰਮੈਨ ਡਾ ਹੁਸੈਨ ਅਲੀ ਮਵਨੀ ਨਾਲ ਮੁਲਾਕਾਤ ਕੀਤੀ। ਡਾ ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਨੇ ਉੱਚ ਸਿੱਖਿਆ, ਸਮਰੱਥਾ ਨਿਰਮਾਣ, ਪਾਣੀ ਸਪਲਾਈ, ਸਿਹਤ, AI, ਡਿਜੀਟਲ ਤਕਨਾਲੋਜੀ ਅਤੇ ਹੋਰ ਤਰਜੀਹੀ ਖੇਤਰਾਂ ਵਿਚ ਭਾਰਤ ਤਨਜ਼ਾਨੀਆ ਸਹਿਯੋਗ ਨੂੰ ਵਧਾਉਣ ਤੇ ਚਰਚਾ ਕੀਤੀ। ਜ਼ਾਂਜ਼ੀਬਾਰ ਤਨਜ਼ਾਨੀਆ ਦਾ ਇਕ ਨੀਮ ਖੁਦ ਮੁਖਤਿਆਰ ਇਲਾਕਾ ਹੈ। ਇਸ ਦਾ ਆਪਣਾ ਸੰਵਿਧਾਨ, ਰਾਸ਼ਟਰਪਤੀ, ਪ੍ਰਤੀਨਿਧੀ ਸਭਾ ਤੇ ਝੰਡਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਜੰਮੂ ਕਸ਼ਮੀਰ ਵਿਚ ਅੱਜ ਸਵੇਰੇ ਪੁੰਛ ਜ਼ਿਲ੍ਹੇ ਵਿਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਅਚਾਨਕ ਹੜ੍ਹ ਆਉਣ ਕਾਰਨ 3 ਔਰਤਾਂ ਸਮੇਤ ਘੱਟੋ ਘੱਟ 4 ਲੋਕਾਂ ਦੀ ਮੌਤ ਹੋ ਗਈ ਤੇ ਕਈ ਲਾਪਤਾ ਹੋ ਗਏ ਨੇ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਕਿ ਸਾਰੀਆਂ ਮੌਤਾਂ ਸਭ ਤੋਂ ਵੱਧ ਪ੍ਰਭਾਵਿਤ ਸੁਰਨਕੋਟ ਤਹਿਸੀਲ ਚ ਹੋਈਆਂ, ਜਿੱਥੇ ਅਧਿਕਾਰੀਆਂ ਨੇ ਬਚਾਅ ਟੀਮਾਂ ਤੈਨਾਤ ਕੀਤੀਆਂ ਨੇ ਤੇ ਫਸੇ ਹੋਏ ਲੋਕਾਂ ਤੱਕ ਪਹੁੰਚਣ, ਪ੍ਰਭਾਵਿਤ ਇਲਾਕਿਆਂ ਨੂੰ ਸਾਫ਼ ਕਰਨ ਅਤੇ ਭਾਰੀ ਮੀਂਹ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਰਾਹਤ ਕਾਰਜ ਤੇਜ਼ ਕਰ ਦਿੱਤੇ ਗਏ ਨੇ। ਉਪ ਰਾਜਪਾਲ ਮਨੋਜ ਸਿਨਹਾ ਨੇ ਲਗਾਤਾਰ ਮੀਂਹ ਤੇ ਹੜ੍ਹਾਂ ਤੋਂ ਬਾਅਦ ਰਾਜੌਰੀ ਅਤੇ ਪੁੰਛ ਵਿਚ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਹੈ। ਉਪ ਰਾਜਪਾਲ ਸਥਿਤੀ ਤੇ ਨੇੜੇ ਨਜ਼ਰ ਰੱਖ ਰਹੇ ਨੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁੰਛ ਵਿਚ ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਜਾਨੀ ਨੁਕਸਾਨ ਤੇ ਡੂੰਘਾ ਦੁੱਖ ਪ੍ਰਗਟ ਕੀਤੈ। ਉਨ੍ਹਾਂ ਨੇ ਦੁਖੀ ਪਰਿਵਾਰਾਂ ਨਾਲ ਦਿਲੋਂ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ, SDRF, ਪੁਲਿਸ ਅਤੇ ਹੋਰ ਸਾਰੀਆਂ ਸਬੰਧਤ ਏਜੰਸੀਆਂ ਬਚਾਅ ਅਤੇ ਰਾਹਤ ਕਾਰਜਾਂ ਵਿਚ ਪੂਰੀ ਤਰ੍ਹਾਂ ਰੁੱਝੀਆਂ ਹੋਈਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਗੱਲ ਕੀਤੀ ਤੇ ਰਾਜੌਰੀ ਜ਼ਿਲ੍ਹੇ ਵਿਚ ਰਾਤ ਭਰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਇਸ ਤਰ੍ਹਾਂ ਜੰਮੂ ਕਸ਼ਮੀਰ ਵਿਚ ਖਰਾਬ ਮੌਸਮ ਦੀ ਚੇਤਾਵਨੀ ਦੇ ਮੱਦੇਨਜ਼ਰ ਅਹਤਿਆਤ ਵਜੋਂ ਅੱਜ ਤੋਂ ਪਹਿਲਗਾਮ ਤੇ ਬਾਲਟਲ ਦੋਵਾਂ ਰੂਟਾਂ ਤੋਂ ਸ੍ਰੀ ਅਮਰਨਾਥ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਐ। ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਵੀ ਖਰਾਬ ਮੌਸਮ ਦੀ ਚੇਤਾਵਨੀ ਤੋਂ ਬਾਅਦ ਵੈਸ਼ਨੋ ਦੇਵੀ ਯਾਤਰਾ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ। ਸ਼ਰਾਈਨ ਬੋਰਡ ਦੇ ਇਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਐ। ਸ਼ਰਧਾਲੂਆਂ ਨੂੰ ਸ਼ਰਾਈਨ ਬੋਰਡ ਦੇ ਅਧਿਕਾਰਤ ਸੰਚਾਰ ਚੈਨਲਾਂ ਰਾਹੀਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਨ ਕ੍ਰਾਂਤੀਕਾਰੀ ਤੇ ਆਜ਼ਾਦੀ ਘੁਲਾਟੀਏ ਮੰਗਲ ਪਾਂਡੇ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਗਲ ਪਾਂਡੇ ਨੇ ਮਾਤ ਭੂਮੀ ਦੀ ਰਾਖੀ ਅਤੇ ਸਨਮਾਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ੍ਰੀ ਮੋਦੀ ਨੇ ਕਿਹਾ ਕਿ ਮੰਗਲ ਪਾਂਡੇ ਦੀ ਦੇਸ਼ ਭਗਤੀ ਅਤੇ ਬਹਾਦਰੀ ਦੀ ਗਾਥਾ ਦੇਸ਼ ਦੀਆਂ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
दो बार दी ओलंपिक तमगा जेतू पी वी सिंधु ने पहली बार जापान ओपन बैडमिंटन टूरनामेंट का खिताब जीत लिया है। वो एक खिताब जीतने वाली पहली भारतीय है। फाइनल विच सिंधु ने तीन बार दी विश्व चैंपियन जापान दी अकाने यामागुची नू सीधे सैटां विच 21-17 नाल हराया। फीफा विश्व कप फुटबॉल 2026 का फाइनल अज रात अर्जेंटीना ते स्पेन विचकार न्यूयॉर्क न्यूजर्सी स्टेडियम च खेडा जाएगा। यह मैच भारतीय समय अनुसार रातीं 12:30 बजे शुरू होगा। पहला इंग्लैंड ने फ्रांस नूं हरा के कांसे दा तमगा जितया। मियामी स्टेडियम विच खेडे गए तीजे स्थान दे मैच विच इंग्लैंड ने फ्रांस नूं 6-4 नाल हराया। भारत ते इंग्लैंड विचकार तीन एक रोजा मैचां दी क्रिकेट लड़ी दा तीजा ते फैसलाकुन मैच अज लंडन दे लॉर्ड्स विखे खेडिया जाएगा। यह मैच भारतीय समय अनुसार दोपहर बाद 3:30 बजे शुरू होगा। दोवें टीमां एक एक मैच जित के बराबरी ते ने। अंत विच चोणवीं खबरां ते इक नज़र। कल तो शुरू हो रहे पार्लीमेंट के मानसून समागम तो पहला अज सर्व पार्टी मीटिंग हो रही है। राष्ट्रपति द्रौपदी मुर्मू तीन देशों मोलदोवा उत्तरी मैसेडोनिया ते रोमानिया के दौरे ते रवाना हो गए ने। जम्मू कश्मीर च अज सवेरे पुंछ जिले च भारी मीह ते जमीन खिसकण कारण घट्टो घट 4 लोगों की मौत हो गई ते कई होर लापता ने। दो बार दी ओलंपिक तमगा जेतू पी वी सिंधु ने पहली बार जापान ओपन बैडमिंटन टूरनामेंट का खिताब जीत लिया है। फीफा विश्व कप 2026 का फाइनल अज रात अर्जेंटीना ते स्पेन विचकार खेडिया जाएगा। इस दे नाल ही बुलेटिन खत्म हुंदा। साडा अगला प्रदेशक खबरां दा बुलेटिन 6:20 ते होएगा। नमस्कार।